ਐਕਟ ਨਾਮ 'ਚ ਸਾਂਝ ਵੇਲੇ 'ਚ ਸਭਾ ਸੁਰਜਤ ਲਈ ਸਾਂਝ ਵੇਲੇ 'ਚ ਆਪਾਂ ਸੁਰਜਨ ਤੀਸ ਪਿੰਡਾਂ ਜੇ ਕੁਕਲੀ ਵਾਰ ਨੇ ਜਾਂ ਕਰੇ ਹੋਏ ਸੰਗਤ ਆਜ ਜਾਂ ਕਰੇ ਹੋਏ ਸਵਭਾਵ ਹੈ ਵਿਸ਼ੇਸ਼ਰ ਸੋਨਲ ਨਾਇਕ ਹੰਜੇ ਉਲਪ ਤੁਮ ਕਾਇਕ ਪੱਕ ਮੇਟਲੇ ਹਵਾਮਾਨ ਜਾਣੂ ਗਿਆ ਸਵਰਜਨ 5 ਮਿੰਟਾਂ 'ਚ ਸਵਰਜਨ 10 ਮਿੰਟਾਂ 'ਚ ਰੋਜ਼ਗਾਰ ਵਿਰੁੱਧ ਸ਼ਬਦ ਲਈ ਆਇਕਾਤ ਸਵਰਜਨ 15 ਮਿੰਟਾਂ 'ਚ कातारा तुमका आयकपाक मेळटली सवर्जन 35 मिनटांचेर भक्ती गीता 7 वरांचेर 7 वर्सां 30 मिनटांचेर चावडीर ही कार्यावळ तुमका आयकपाक मेळटली चावडेर ह्या कार्यावळीन आयकपनो आयज आयकात तेरा स्पोर्ट्स ह्या विशयाचेर गिरीश सालगांवकर हांणी दिली माहिती